0: ਖਾਵਾਂ ਖਾਵਾਂ ਰੇ ਗੁਰ ਮਾਟੀ, ਬਲਦੇ ਪਰੀਆਂ ਸਕਰੇਰੀ ਗੂਣੀ, ਬਲਦ ਕੜਬੀਰੋ ਧਣੀ, ਅਰੇ ਤੇਲੀ ਰੇ ਤੇਲ ਕਾੜੇ ਚ ਬਲਦੇ ਨਾ ਮਾਲਮ ਛੇਨੀ।
1: ਵਾਹ ਭਾਈ ਵਾਹ ਰੇ।
0: ਅਰੇ ਸੜਕ ਖੋਜੋ ਗੁਰ ਮਾਟੀ, ਸਾਡਾ ਤੋੜੇ ਵਾਲਾ ਗੁਰ ਮਾਟੀ, ਭਾਟਾ ਫੋੜੇ ਵਾਲਾ ਗੁਰ ਮਾਟੀ, ਵਾਵੜੀ ਫੋੜੇ ਵਾਲਾ ਗੁਰ ਮਾਟੀ, ਆਣੀ ਖੋੜੀ ਤੇ ਖਾਉਤ ਰੇ ਬਾਟੀ। ਅਰੇ ਅਤਰੀ ਅਕਲ ਕਾ ਛੇਨੀ ਤੁਮਾਰੇ ਮਾਈ, ਇੱਕ ਜਰਸ ਮੋਤੀ ਵਾਲੋ ਕਿਉਂ ਗੋ ਸੇਵਾ ਲਾਲ ਕਬੀਰਦਾਸ ਮਹਾਰਾਜ ਕਿਉਂ ਗੋ ਛ। ਅਰੇ ਸਿੰਧੀ ਦਾਰੂ ਮਤ ਪਿਓ ਯਾਰੋ, ਅਕਲ ਗੂੰ ਹੋ ਜਾਤੀ ਹੈ, ਪਲੂ ਕਾ ਪੈਸਾ ਨਿਕਲ ਜਾ ਕੇ ਸਿਰਫ ਮੂੰਹ ਮੇ ਮੱਟੀ ਆਤੀ ਹੈ, ਰੰਡੀ ਬਾਜੀ ਮਤ ਕਰ ਯਾਰੋ, ਅਕਲ ਗੂੰ ਹੋ ਜਾਤੀ ਹੈ, ਪਲੂ ਕਾ ਪੈਸਾ ਨਿਕਲ ਜਾ ਕੇ ਸਿਰ ਪਰ ਜੂਤਾ ਆਤਾ ਹੈ, ਜੁਗਾੜ ਬਾਜੀ ਮਤ ਖੇਲ ਯਾਰੋ, ਅਕਲ ਗੂੰ ਹੋ ਜਾਤੀ ਹੈ, ਪਲੂ ਕਾ ਪੈਸਾ ਨਿਕਲ ਜਾ ਕੇ ਬਗਲ ਮੇ ਝੋਲੀ ਆਤੀ ਹੈ। ਯੇਰੇ ਸਾਰੂ ਇਹ ਜ਼ਲਮ ਆਪਣੇ ਘੜੀ ਘੜੀ ਮਲੇ ਵਾਲੋ ਖਾਵਾ, ਅਰੇ ਭਾਜੀ ਪਾਲੋ ਖਾਵਾ, ਜਾਗਾ ਧਾਰਨ ਖੇਤੇ ਫੇਲਨੇ ਵਤੇ ਮੋੜ ਉੱਟੇ ਸਾਰੂ, ਯੇਰੇ ਸਾਰੂ ਇਹਨ ਕਾਈ ਗ੍ਰੇਟ ਸ।